ਨਿਠਨ ਮੈਂ ਪ੍ਰੋਫੈਸਰ ਲਾਈ ਫੈਨ ਤੋ ਮਾਲਾ ਹਾਂ ਲਾ ਵਾਲਾ ਬੇਰਾ ਨਾ ਪਾ ਹਿੰਨੋ ਨੋਨ ਰੇਲਾ ਹਾਂ ਲੇ ਪਕਾਨਾ ਇਟੂਸ ਹਿੰਨ ਰੇਲਾ ਮਹਾਕਿ ਲੇਲਾ ਨੂੰ ਕਲਾਈ ਸ਼ੇਨੀ ਮਹਾ ਹਿਮਿਆ ਨੂੰ ਕਲਾਈ ਆਨੋ ਹੋ ਨੂੰ ਹਿਮਿਆ ਸਰੋ ਕਲਾ ਵੀਰਾ ਮੋ ਕਲੇ ਲੋ ਗੁਆਮਾ ਹੀ ਕੁਆਲਾ ਕਤਿ ਗੋਰੂ ਕੁਨੂਆ kumela nto sotha na niha usegi yo hata mana ni hewira mukhale pinata mu ore roho olelesha nona wene mutaraka sihinrerela mpako pisha murima wivara wili pihere wikanyanya wotike la okala yele nemererwa yantumero kala pinata mu orera kala pinata mo nan lelo kala no tungu omo nla batumu kina ku mukwawe oto tropeli wa mawani muteteni oto pashwene mwe musini maswira mutaresa mukale lo wa dunia wolumwe ngu ngoma higwa lava e nare